ਲੰਗਿਓ ਜਨ ਲਾਹੂਤ ਤਲ ਪਖਾ ਪਾਵਰ ਵਧਿਆ ਜ਼ੁਕਰ ਪਿਸੂ ਮਲਾ ਸਭ ਸੇਰ ਰਹੱਲੇ ਬਦ ਮੇ

ਉਡੀਰੋਲਾ ਸਟੇਸ਼ਨ ਮਾਲਗਾਡੀ ਸਾਂ ਹਾਦਸੇ ਸਬਬ ਬਤਲ ਥਿਲ ਅਪ ਐਂਡ ਡਾਊਨ ਟ੍ਰੈਕਸ ਬਹਾਲ ਨਹੀਂ ਸਕਿਆ ਟ੍ਰੇਨਸ ਮੁਖਤਲਿਫ ਸਟੇਸ਼ਨਸ ਤੇ ਬੀਠਲ ਮੁਸਾਫਰਨ ਕੇ ਰਹਿਲ ਭਾੜਾ ਵਾਪਸ ਕਿਆ ਵਿਆ ਮਾਲਗਾਡੀ ਕੇ ਟ੍ਰੈਕ ਤਾਂ ਹਟਾਇਨ ਰੇਲਵੇ ਟ੍ਰੈਫਿਕ ਬਹਾਲ ਕਰਨ ਜੂ ਕੋਸ਼ਿਸ਼ੂ ਜਾਰੀ ਕਰਾਕੁਰਮ ਤੇਜ਼ਗਾਮ ਐਂ ਪਾਕਿਸਤਾਨ ਐਕਸਪ੍ਰੈਸ ਸਮੇਤ ਬਿਯੂ ਟ੍ਰੇਨਸ ਮੁਖਤਲਿਫ ਸਟੇਸ਼ਨਸ ਤੇ ਬੀਠਲ ਟ੍ਰੇਨਸ ਜੀ ਅਚਵਨ ਚੌਵੀਹਨ ਕਲਾਕਨ ਤਾਈਂ ਮੁਅੱਤਲ ਰਹਿੰਦੀ ਕੁੰਭ ਵਿਚ ਪੜ੍ਹਨ ਨਾਰੀ ਪੁਰਸਕਾਰ ਤੌਰ ਗੋਲੀਆਂ ਲੱਗਣ ਸਬਬ ਬਾਜੀ ਵਈ ਨੌਜਵਾਨ ਜ਼ਖਮੀ ਗੋਠ ਛੱਤਲ ਕਲੋੜੋ ਮੇ 19 ਮਹਿਰਨ ਜੀ ਰਜ਼ੀਆ ਜ਼ਾਲ ਅਬਦੁਲ ਸਮਦ ਕਲੋੜੋ ਹਯਾਤੀ ਵਿਜਾਏ ਵੇਠੀ ਫਾਇਰਿੰਗ ਦੇ ਨਤੀਜੇ ਮੇ ਅਲੀ ਮਦਦ ਕਲੋੜੋ ਜ਼ਖਮੀ ਥੀ ਪਯੋ ਲਾਸ਼ ਐ ਜ਼ਖਮੀ ਕੇ ਹਸਪਤਾਲ ਮੁੰਤਕਿਲ ਕਯੋ ਵਿਯੋ ਪੁਲਿਸ ਜੋ ਚਵਣਾ ਹੈ ਤਾਂ ਵਾਕਿਆ ਬਾਬਤ ਕਤਲ ਤੋੜੇ ਖੁਦਕੁਸ਼ੀ ਜਾ ਚੋਬੋਲਾ ਆਹਿਨ ਵਧੀਕ ਜਾਚ